0: ਨਾਸ਼ਤਾ ਦੇ ਕੜੇ ਦਾ, ਨਾਸ਼ਤਾ ਦੇ ਕੜੇ ਦਾ ਕਹਿਣਾ ਮਾਸ਼ਾਅੱਲਾ. ਜ਼ਮੁਨ ਚ ਕਲ ਮੇਲ ਮਰਾ ਸ਼ੀ ਸਹਾਰੇ ਵਾਲਾ ਮੁੰ ਕਲ ਲਗਤ ਰਾ ਗੋੜੂ ਕਲ ਵਾਲਾ ਅੰਗਈ ਪਖਾਉ. ਨੋ ਤਾ ਸਾਰ ਨਾਸ਼ਤਾ ਕਿਸ ਕੜੀ ਦੀ? ਅੱਛਾ ਗੱਬੀਨ ਦੇ ਖੋੜ ਲਿਆ. ਸਾਰਾ ਦਾ ਮਚੂ ਕਾ ਨਾ ਸਫਾ ਅਕਸਰ ਦੇ ਟਿਕਟਾਕ ਔਰ ਫੇਸਬੁੱਕ ਕੇ ਰਾਜ਼ੀ ਮੇਲੂ ਹੀ ਸਾਰਾ ਦਾ ਮਚੂ ਖੁਰੀ. ਮੈਨੂੰ ਪਾ ਮਖੂ ਕਸਮ ਡੇਰੇ ਮਚਾਈ ਨਾਸਤੀ ਜ਼ਰਾ ਕੇ ਸੋਚ ਕੁਮ ਚਦਾ ਵਾ ਮਚਾਈ ਨਾ ਖੁਰੀ ਨੋ ਗਿਨੀ ਦਾ ਸ਼ਾਦ ਦਾ ਮਚੋ ਚ ਕਮ ਕਮ ਗੋਸਾ ਦਾ ਯੋ ਅੱਲਾ ਵਦੇ ਤੇ ਬਿਆ ਖਲਾਸਈ
1: ਜਿਸੇ ਮੂਵਿਸ਼ਤੀ ਵੇ ਪ੍ਰਦੇ ਖਜ਼ੇ ਨੇ ਤੇ ਪੜ ਲਈ ਵੇ ਪੰਦਰ ਯਕੀਨ ਕੀ ਚ ਮਾਰ ਨਹੀਂ ਬਾਚੂ
0: ਆਉ ਕਨ ਦਾ ਮਚੋ ਡੇਰ ਸਖਤ ਗੋਸਾ ਦਾ ਦੇ ਸ਼ਾਤ ਵਾਲਾ ਦਾ ਮਚੋ ਡੇਰ ਸਖਤ ਗੋਸਾ ਦਾ ਖਾ ਬਦਾਮ ਜ਼ਮਾਇਓ ਦਾ ਮਾਮਾਸ ਵੀ ਆਉ ਅੱਲਾ ਦੇ ਚ ਕਮ ਦੇ ਨੋ ور سرا چکم دے نو خو کی اغم یو رز ما سره د سکړو چې بوټ کې د بجلی غبینو ماتل ور شدا بټنی و خپکه لګا ولېټو لګو ماته سپتوا او ور را باندې را پار شوې ب بیا به یو الله بچکولم د استرګې مرګ را باندې ټوله را پړسیدلې وي دا ستا قسمت دے او ډېر ښه قسمت دے زمام ډېر ښه قسمت دے بل تب موقع ملو شي مننه شکیل الله دې خوشاله کا سوکم زما آواز اوری برکم برخیل مدرسہ بازار حاجی جمیل مارکیٹ افریدی چپل سٹور پنے من اسماعیل دکان دشما ٹول پروڈکٹ ور سر ملاوی کی

ਰਿਹਾਨੂਰ ਅਨੂ ਪਠਾਨਾ ਦੀ ਪਠਾਨਾ ਹਿਨਾ ਹਨ ਡੈਂਬਲ ਅਬਰੂ ਮਹਾ ਉਮੀਦਮ ਹਾਨੀ ਓਫਾ ਚੁਟੀ ਮਨਾਇਲ ਸਬਾ ਚਿਲੀ ਮਿਲੀ ਅਮਰਾ ਖਟਕਾ ਕੁਟੂ ਮੁਟੂ ਆਰਮਾ ਖਟਕਾ ਸਲਾਮ ਜ਼ੋ ਰਮਲ ਪਠਾਨੇ ਦਾ ਮੇਟੇ ਹਲਨਾ ਓਕੀ ਜੀ ਵਾਲੇਕਮ ਸਲਾਮ ਥੈਂਕ ਯੂ ਸੋ ਵੈਰੀ ਮਚ ਰਿਹਾਨ ਬਰੋ ਖਾਨ ਚਿਕਾਂਟ ਕੀ ਸ਼ੀ ਮੈਸੇਜ ਸ਼ਮਿਲਵਾ ਘਨਾ ਜ਼ੋ ਰਮਲ ਪਠਾਨੇ ਦਾ ਮੇਟੇ ਹਲਨਾ ਚ ਖਾਮੇ ਸੇ ਸ਼ਮਿਲ ਸ਼ੁਖਾ ਸਲਾਮ ਇਸ ਚੋ ਸਾਹਿਬ ਚੁਕਾਨਾ ਕੀ ਆਵਾਜ਼ ਓਕੇ ਦੇ ਪਲੀਜ਼ ਹਾਂ ਮੁਸ਼ਕਾਲ ਅਟੈਂਡ ਕਾ ਵਾਲੇਕੁਮ ਸਲਾਮ ਜੀ ਥੈਂਕ ਯੂ ਸੋ ਵੈਰੀ ਮਚ ਜਹਾਨ ਮੰਨਾ ਅਜਮੀ ਫੁੱਲ ਸੇ ਡਾਨੂ ਪਠਾਨ ਰਿਹਾਨ ਬਈ ਮਿਸਾਰਾ ਦਾ ਸੇ ਪ੍ਰਿੰਕ ਸ਼ੋ ਅਦਾਏ ਪਰੁਨ ਜ਼ਫੁਲ ਖਫਾ ਨੋ ਸਾਰ ਮੇ ਖੋਗਿਦੋ ਖੁਸਾ ਹਾਂ ਰਤਲਾ ਪਪੁਲੂਰ ਮੇ ਮਜ਼ਾਕ ਰਸ ਰਕੋ ਯਜ਼ੋ ਵਰਤਾ ਗੁਸਾ ਸ਼ਵ ਮੋ ਵਰਤਾ ਉਯਲ ਚੱਲਨਾ ਖੁਦ ਜ਼ਮਾ ਪਸ਼ਾਨ ਥਾ ਭਿਦਾ ਅੱਲਾ ਸਤਾ ਪਸ਼ਾਨ ਡੇ ਦਰਸਰਾ ਵਾੜਵੀ ਚਿੰਨੂਰ ਦੇ ਹਾਂ ਪੁਜ਼ ਹਮਨੋ ਮਾਲਗੀ ਦੋੜੋ ਅੱਲਾ ਦੇ ਖੇਰੋ ਕੀ ਸੁਬਾ ਮਿਲੇ ਅਰਜ਼ਮੀ ਫੁੱਲ ਸੇਡ ਅਨੂ ਪਠਾਨਾ ਅੱਛਾ ਬਾਈ ਅਦਨ ਕਰਖਨਾ ਖਾਲ ਮੇ ਨਵੀਂ ਲਵੀਗੀ ਪ੍ਰੋਗਰਾਮ ਦੀ ਜ਼ਬਰਦਸਤ ਠੋਲ ਔਰ ਦਨ ਕੋ ਤਮ ਸਲਾਮ ਓਕੇ ਜੀ ਵਾਲੇਕੁਮ ਸਲਾਮ ਥੈਂਕ ਯੂ ਸੋ ਵੈਰੀ ਮਚ ਸਲਾਮ ਐਂਡ ਸਲਾਮ ਐਂਡ ਵਾਲੇਕੁਮ ਸਲਾਮ ਔਰ ਰਹਿਣੋ ਲਕਾ ਸਰੰਗੇ ਚਾਲ ਨੇ ਆਈ ਐਮ ਹਾਨੀ ਆਫ ਆ ਸਪੈਸ਼ਲ ਸਲਾਮ ਟੂ ਫਰੀਹਾ ਮਸੂਮਾ ਅਨੂ ਸਾਇਲੈਂਟ ਸਾਇਲੈਂਟ ਸਿਸਟਰ ਅਮਰਾ ਖਟਕਾ ਦਿਲਰੁਬਾ ਖਟਕਾ ਗੁਲਸ਼ਨ ਬਾਜੀ ਓਕੇ ਜੀ ਵਾਲੇਕੁਮ ਸਲਾਮ ਥੈਂਕ ਯੂ ਸੋ ਵੈਰੀ ਮਚ ਜਹਾਨ ਮੰਨਾ ਔਰ ਦੀ ਸਰ ਸਰ ਨੈਕਸਟ ਚਿਕੁਮ ਦੇ ਨੈਕਸਟ ਅੱਛਾ ਹਾਂ ਨੈਕਸਟ ਮੈਸੇਜ ਮੁੰਗ ਤਰਾ ਗਲੀ ਦੇ ਆਈ ਐਮ ਕਿਰਨ ਫਰਾਮ ਮਿਟਖੇਲਾ ਕਰ ਰਿਹਾਨ ਰਿਹਾਨੋ ਬਾਈ ਹਾਉ ਆਰ ਯੂ ਹਾਉ ਵਾਸ ਦ ਡੇ ਸ਼ੋ ਇਜ਼ ਵੈਰੀ ਨਾਈਸ ਮਾਈ ਫਰਸਟ ਟਾਈਮ ਮੈਸੇਜ ਆਈ ਐਮ ਫਾਈਨ ਥੈਂਕ ਯੂ ਸੋ ਵੈਰੀ ਮਚ ਬਹੁਤ ਅੱਛੇ ਜਾ ਰਹੇ ਅੱਜ ਕੇ ਦਿਨ ਔਰ ਬਹੁਤ ਅਭੀ ਤੱਕ ਤੋਂ ਅੱਛੇ ਜਾ ਰਹੇ ਅਭੀ ਤੋਂ 12 ਘੰਟੇ ਬਾਕੀ ਹੈ 12 ਵਜੇ ਤੱਕ ਉਸਕਾ ਤੋਂ ਪਤਾ ਨਹੀਂ ਹੈ ਅਜੇ ਜੀ ਥੈਂਕ ਯੂ ਸੋ ਵੈਰੀ ਮਚ ਯੂ ਜਹਾਨ ਮੰਨਾ ਅੱਛਾ ਖਾਸਾ ਸੋ ਮੈਸੇਜ ਟੂਲ ਸ਼ਾਮਿਲ ਸ਼ੋ ਇਸਾ ਸੁਖਾਲ ਜੁਕਮ ਜਗਾ ਡੇਰ ਜ਼ਿਆਦ ਮੈਸੇਜ ਵੀ ਦੀ ਬਹਾਨਾ ਮਾਜ਼ਰਤ ਸਰਾ ਉਰਦੁਨ ਕੋ ਇਨਸ਼ਾ ਅੱਲਾ ਤਾਸਰਵਾ ਨੈਕਸਟ ਜੁਕਮ ਦੇ ਨੈਕਸਟ ਬਾ ਮੁਲਾਕਾਤ ਤਾਸਰ ਕੀ ਆ ਏਚੀ ਜ਼ ਐਮ ਹਾਨੀ ਆਫਾ ਰਿਮਲ ਪਠਾਨ ਦਾ ਡਾਕਟਰ ਖਾਲਿਕ ਨੂਰ ਤੋਂ ਸਪੈਸ਼ਲ ਸਲਾਮ ਓਕੇ ਜੀ ਵਾਲੇਕੁਮ ਸਲਾਮ ਥੈਂਕ ਯੂ ਸੋ ਵੈਰੀ ਮਚ ਉਰਦੁਨ ਕੋ ਜ਼ਿਨਾਰ ਕਾਸਮੈਟਿਕਸ ਪਾਕਿਸਤਾਨ ਦਗਾ ਪ੍ਰੋਡਕਟ ਪਤਾ ਉਸ ਤੱਕ ਹਰ ਜ਼ਾਇਕੇ ਪੋ ਅਸੁਨਾਈ ਸਰ ਮਿਲੋ ਵੀ ਔਰ ਤੁਸੀਂ ਉਹ ਹੁਸਤਾਇਸ਼ ਹੋ ਚੜ੍ਹਤੇ ਚੜ੍ਹਤੇ ਕੇ ਪੋ ਮਿਟਖਲੋ ਕੇ ਉਹ ਹੁਸਤਾਇਸ਼ ਹੋ ਦੇਨੇ ਲਵਾ ਪੋ ਸਬੀਰਾਬਾਦ ਕੇ ਉਹ ਹੁਸਤਾਇਸ਼ ਹੋ ਪੋ ਡਗਰ ਨਰੀ ਨਰੇ ਪਨੋਸ ਟੀਰੀ ਕੇ ਜਾਂ ਦੇਨੇ ਲਵਾ ਪੋ ਕਰਕ ਕੇ ਦਿਨੇ ਲਵਾਂ ਪੋ ਅੰਬੀਰੀ ਕਲੀ ਕੇ ਹਮੀਦੋਨੋ ਕੇ ਯਾਦ ਸਰਾ ਸਰਾ ਪੋ ਤਖਤੀ ਨਸਰਤੀ ਕੇ ਔਰ ਵਿਸਰਾ ਵਿਸਰਾ ਤੋਂ ਸਿੱਧਾ ਪ੍ਰੋਡਕਟ ਉਸਤਾਇਸ਼ ਪੋ ਬਨੂ ਕਿਉਂ ਸਹੀ ਸ਼ਾ ਡੋਮੈਲ ਕੇ ਮੰਗਲ ਮੇਲਾ ਕੇ ਟਾਊਨ ਕੇ ਤੁਸੀਂ ਹਰ ਜਾਈ ਕੇ ਬਦਾ ਪ੍ਰੋਡਕਟ ਪੋ ਤੁਸੀਂ ਤਮਿਲ ਵੀ ਜੀ ਪੋ ਸੁਣਾਈ ਸਰਾ ਤੁਸੀਂ ਵਿਰਤਲਾਇਸ਼ ਔਰ ਦੁਕਾਨਦਾਰ ਨਾ ਦਾ ਤਰਲਾ ਸਕੋ ਵਾਲੀ ਸੀ ਸਹੀ ਸ਼ਾ ਔਰ ਦਿਨ ਕੇ ਇਨਸ਼ਾਲਾ ਤੁਸੀਂ ਸਰ ਬੋ ਦੁਬਾਰਾ ਜ਼ਮੂੰਗਾ ਮੁਲਾਕਾਤ ਕੀ ਗਈ ਸੋਮਵਾਰ ਪੋ ਰਜ਼ਮ ਔਰ ਸੋਮਵਾਰ ਪਰ ਸ਼ੋਚੀ ਕੋ ਮਦਾ ਬਤਾ ਸੋ ਲਾਜ਼ਮ ਨਾ ਰਹੇ ਔਰ ਪਾਗੀ ਕੇ ਬਾ ਗੁਰ ਕਚਾ ਹਮ ਪੋਤੇ ਕਰਲਾ ਨੂੰ ਬਿਆ ਬੋ ਖਫਾ ਡੇਰ ਵੀ ਆਓ ਬਿਆ ਬੋ ਮਾਤਾ ਦਸ ਇਨ ਹੋਈ ਚਿਤਾ ਸੁਮੂੰਗਾ ਖਬਰ ਕੜੀ ਨੋ ਮੂੰਗ ਤਮ ਵੇਲੀ ਨੋ ਡੇਰ ਜ਼ਿਆਦਾ ਇੰਪੋਰਟੈਂਟ ਹੈ ਤਾਸੁ ਦਪਾਰਾ ਔਰ ਤਾਸੁ ਬਈ ਜ਼ਰੂਰ ਆਓ ਰਹੇ ਔਰ ਇਹਨਾਂ ਬਾਅਦ ਕੇ ਤਾਸੁ ਮਰਜ਼ੀਦਾ ਚੀ ਮਤਲਬ ਤਾਸੁ ਸੰਗ ਖੁਖੀ ਔਰ ਇਹਨਾਂ ਬਿਆ ਮੂੰਗਾ ਸਨ ਸ਼ੂ ਹੈ ਖੁ ਤਾਸੁ ਜ਼ਰੂਰ ਆਓ ਰਹੇ ਜ਼ਿਕਾ ਚੀ ਅਖੀ ਕੇ ਬਾ ਦਾਸੀ ਸੁਨ ਵੀ ਇਨਸ਼ਾਲਾ ਕੀ ਨੋ ਤਾਸੂ ਰਸ਼ੇ ਆਗਾ ਬੋ ਤਾਸੂ ਇੰਜੋਏ ਕੀ ਸ਼ੋਭੇ ਠੀਕ ਤੇ ਕਿਨਾ ਬਲ ਰਜ਼ੀ ਪਰ ਤੁਸੀਂ ਮੁਸ਼ਤਰਕ ਵਾਏ ਇਜਾਜ਼ਤ ਔਰ ਚਿਚਰ ਤਾਂ ਬਹੁਤ ਵੇਰ ਤਾ ਉਰਦੁਨ ਕੋ ਖੁਸ਼ਹਾਲ ਰਤਾ ਬਾਦ ਉਸੇ ਔਰ ਪਖਪਲ ਦੋ ਵਗਾਣੇ ਕੇ ਬੋ ਤੁਸੀਂ ਦਾਗਾ ਖਪਲ ਮਸ਼ੂਮ ਰੋਰ ਬਚਾਇਲ ਮਸਾਇਦਾ ਬੋ ਤੁਸੀਂ ਯੋਦ ਸੁ ਤੁਸੀਂ ਇਨਸ਼ਾਲਾ ਇਨਸ਼ਾਲਾ ਤੁਸੀਂ ਰਬੋ ਬਲ ਰਜ਼ੀ ਬਿਆ ਮੁਲਾਕਾਤ ਕੀਜੀ ਤਰਾਗੇ ਦੇ ਮੁਮਕ ਤਰਾਕ ਲੇਜਾ ਚਰਤਾ ਖੁਸ਼ਹਾਲ ਉਸੇ ਬਾਦ ਉਸੇ ਦਲੋਇਲਾ ਪੋ ਅਮਾਨ।